0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ।

0: ਸ਼ਰਾਫਨ ਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਆਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ
3: ਮੇਰੇ ਕੋ ਪਰਸਨਲੀ ਐਸਾ ਲਗਤਾ ਹੈ ਕਿ ਹਮ ਲੋਗ ਐਕਸਪ੍ਰੈਸ ਕਰਨੇ ਮੇ ਥੋੜੀ ਕੰਜੂਸੀ ਕਰ ਜਾਤੇ ਹੈ ਪਤਾ ਨਹੀਂ ਹੈਜ਼ਿਟੇਸ਼ਨ ਹੈ ਯਾ ਕੁਛ ਔਰ ਬਟ ਜੋ ਵੀ ਹੈ ਗਲਤ ਹੈ ਕਿਉਂ ਨਹੀਂ ਹਮ ਖੁੱਲ ਕਰ ਬੋਲ ਸਕਤੇ ਆਪਣੀ ਫੈਮਿਲੀ ਕੋ ਆਪਣੇ ਫਰੈਂਡਸ ਕੋ ਆਪਣੇ ਪੇਰੈਂਟਸ ਕੋ ਕਿ ਵੋ ਹਮਾਰੇ ਲਈ ਬਹੁਤ ਪ੍ਰੈਸ਼ਸ ਹੈ ਬਹੁਤ ਇੰਪੋਰਟੈਂਟ ਹੈ ਬਹੁਤ ਖਾਸ ਹੈ ਪਤਾ ਕਈ ਵਾਰ ਵਕਤ ਹੱਥ ਸੇ ਫਿਸਲ ਜਾਤਾ ਹੈ ਔਰ ਪੀਛੇ ਛੋੜ ਜਾਤਾ ਹੈ ਬਹੁਤ ਸਾਰਾ ਰਿਗਰੈਟ ਇਸ ਲਈ ਸਾਰੀ ਘਬਰਾਹਟ ਸਾਰੀ ਹੈਜ਼ਿਟੇਸ਼ਨ ਛੋੜ ਕਰ ਉਨ ਲੋਗੋ ਕੋ ਥੈਂਕ ਯੂ ਬੋਲੇ ਜਿਨਕੀ ਵਜਹ ਸੇ ਆਪਕੀ ਲਾਈਫ ਇਤਨੀ ਬਿਊਟੀਫੁਲ ਹੈ ਔਰ ਫਿਰ ਦੇਖੇ ਸਾਹਮਣੇ ਵਾਲੇ ਤੋਂ ਖੁਸ਼ ਹੋ ਗਏ ਹੀ ਆਪ ਕਿਤਨਾ ਬਿਊਟੀਫੁਲ ਔਰ ਅੱਛਾ ਫੀਲ ਕਰੇਗੇ

0: ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਚਾਹ ਕੁੜੀ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

0: ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ।
1: ਸੁਣਦੇ ਯਾਰ ਰੋਜ਼ ਰੇਡੀਓ ਤੇ।
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।